ਵਾਲਾ ਲਿਖ ਦੋ ਮਾਰੇ ਰੂਮੇ ਰੂਮ ਮੇਰਾ, ਲਿਖ ਦੋ ਮਾਰੇ ਰੂਮੇ ਰੂਮ ਮੇਰਾ। ਬੋਲੋ ਸਤਿਗੁਰੂ ਦੇਵ ਕੀ ਜੈ। ਅੱਛਾ ਬੋਲਿਆ ਹੈ, ਵਧੀਆ। ਹੋਰ ਬੋਲੂ, ਤਿੰਨ ਤਿੰਨ ਹਾਂ ਆਨਾ।